0: ਫਿਰ ਉਹ ਉਡੇਲਤਾ ਮੁਦਾ ਹੋਕਰ ਤੇ ਆਣੀ ਢੇਰ ਕੰਮ ਗਿਨਿੰਗ ਤੇਰਤੇਨੀ ਮੇਨਸੋਨ ਉਮ ਕਾਮੁਤਾ ਲਾ ਅਜੁਗ ਹੈ ਲੇਖਤੇਨੀ ਰੋ ਥੋੜੇਗਾ ਪਿਆਰ ਦੇਰਤੇਨੀ ਗੋਮਕੇ ਅਤੀਤ ਤੈ ਉਜੇ ਮਾਨਵ ਸੇਵਾ ਨਾ ਲਗੇ ਮੁਦਾ ਸ਼ੋਸ਼ਣ ਜੋ ਹੋਈ ਨਾ ਪਾਲਤੇ ਲਹੰਗਾਰਾ ਮੁਖਿਆ ਕਰਤਵਯ ਹੈ ਕਿ ਗੋਮਕੇ ਆ ਸੇਵਾ ਕਰਾਇਨਾ ਉਜੇ ਪੁਣ੍ਯ ਕਾਮੂ ਗਾਮਡੋਮਨਾ ਇਹੈ ਨੋ ਆਡੀ ਕਾਮੂਨ ਅਥੋਂਗਾ ਡੇਲਸੀ ਮੁਦਾ ਆਡੀ ਕੋਢੀਤਾ ਆਰਖੀ ਗੋਲੰਗ ਉਡਕੋਨ ਲਾਂਪਟ ਲਾਂਪਟ ਭੂਲੀ ਖੋਰਤਾ ਲਾ ਆਡੀ ਆਪਣ ਕਰਤਵਯ ਕਾਮੂ ਤੇ ਕਰਾਇਤੇ ਇਹੈ ਨੋ ਆਡੀ ਲਾਜ ਬੁਇਨਾ ਅਥੋਂ ਲਾਮ ਚੇਟੁਆ ਬੁਲੀ ਖੋਰਤਾ ਰੋ ਅਸਲ ਕਾਮੂਤੇ ਢੀਪ ਲੋ ਗੋਟਤੇ ਉਘਾਏ ਧੰਧਾ ਬੁਂ ਆਡੀ ਗੋਮਕੇ ਆ ਕਾਮੂਤੇ ਆਪਣ ਕਾਮੂ ਸਮਝੇਤਾ ਉਜੇ ਹੋਡੋਮ ਕਾਮੂ ਸਮਝੇਤਾ ਲੇਕਿਨ ਆਡੀ ਆਪਣ ਓਗਾ ਕਾਮੂ ਸਮਝੇਤਾ ਰੋ ਇਰਗਿਮ ਸਿਰਗਿਮ ਕਾਮੂਤਾ ਲਾ ਆਡੀ ਗੋਮਕੇ ਆ ਸੇਵਾ ਕੋ ਕਰਾਇਤਾ ਗਿਆ ਮਾਨਵ ਸੇਵਾ ਜੋ ਕਾਰਾਇਤੀ ਉਜੇਗਾ ਮਹਾ ਕਾਮੂ ਰੋ ਪੁਣ੍ਯਾ ਕਾਮੂ ਜੋ ਹੈਕੇ ਬੇਤੋਟ ਜਾਲੰਗ ਲੇਬੂ ਕੀ ਆਣੀ ਬਾ ਰੂਮ ਕੁ ਉਮਲਾ ਪੈਸਾ ਕਾਉੜੀ ਤੇਰ ਕੋਣ ਜੋ ਆਣੀ ਲੇਬੂ ਕੀ ਆ ਸੇਵਾ ਕਰਾਇਤੀਨੀ ਲੁਤੁਈ ਲਾਰਾਜ ਉਮਲਾ ਜ਼ਰੂਰੀ ਆ ਜਹਾਂ ਜਿਨਿਸ ਗਾ ਤੇਰ ਕੋਣ ਸੇਵਾ ਕਰਾਇਤਨਾ ਪਾਲਤੇਨੀ ਆਣੀ ਆਪਣ ਸੋਚ ਵਿਚਾਰ ਰੋ ਵਿਵਹਾਰ ਬੁੰਗ ਜੋ ਲੇਬੂ ਮਨਵਾਇਆ ਸੇਵਾ ਕਰਾਇਨਾ ਪਾਲਤੇਨੀ ਅਗਰ ਲੇਬੂ ਸੇਵਾ ਪਰਿਵਾਰ ਸੇਵਾ ਚਾਹੇ ਸਮਾਜ ਸੇਵਾ ਯਾ ਮਤਲਬ ਆਈ ਲਾ ਆਣੀ ਜਹਾਂ ਰੂਪ ਬੁੰਗ ਜੋ ਸੇਵਾ ਨਾ ਪਾਲਤੇ ਗਰੀਬ ਆਸਹਾਇ ਲੇਬੂਤੇ ਪੇ ਚਖਣਾ ਉਮਲਾ ਓ ਤੇ ਸਰਨ ਤੇਰ ਕੋਣ ਜੋ ਆਣੀ ਸੇਵਾ ਤੇਰਨਾ ਪਾਲਤੇਨੀ ਜਹਾਂ ਲੇਬੂਤੇ ਸਲਾਹ ਮਸੂਰਿਆ ਰੋ ਗੋਝੁ ਬਤਾਏ ਕੇ ਜੋ ਸੋਭ ਤੈ ਮਹਾ ਸੇਵਾ ਤੇਰਨਾ ਪਾਲਤੇਨੀ ਉਹ ਸੇਵਾ ਬੁੰਗ ਜੋ ਪਨਮੋਸੋਰ ਬਰਕੈਤ ਰੋ ਪੁਨਿਆ ਭਰਪੂਰ ਗਾ ਕੁਇਨਾ ਜਹਾਂ ਲੇਬੂ ਕੋਸੂ ਰਾਂਗਾ ਤਾਈ ਲਾ ਕਾਨ ਲਾ ਤੇਰ ਕੋਣ ਉਮਲਾ ਹਸਪਤਾਲ ਡੋਟ ਕੋਣ ਲੇਬੂ ਸੇਵਾ ਕਰਾਇਨਾ ਪਾਲਤੇਨੀ ਦੇਹੀ ਤਾ ਲੇਬੂ ਕਿਤੇ ਹਸਪਤਾਲ ਡੋਟਨਾ ਸਲਾਹ ਤੇਰਨਾ ਚਾਹੇ ਕਾਯਮ ਬੁੰਗ ਜਹਾਂ ਉਪਾਏ ਬਤਾਇਨਾ ਜੋ ਸੇਵਾ ਯਾ ਮਹਾ ਗਿਨਿੰਗ ਹੈਕੇ ਕੋਸੂ ਲੇਬੂ ਅਥੋਂ ਸੁਨਮੇਰ ਕਰਾਇਨਾ ਉਮਲਾ ਆਪਣ ਮਸੋਰ ਤੇ ਦਾੜੋਮ ਓਡੇਪਨਾ ਮਹਾ ਪੁਣ੍ਯ ਕਾਮੂ ਹੈਕੇ ਆਂਧਰਾ ਬਹਿਰਾ ਲੰਗੜਾ ਲੂਲਾ ਕੀ ਅਥੋਂ ਸੁਨਮੇਰ ਕਰਾਇਨਾ ਇਕੁਟ ਬਾਰੂ ਕਾਇਮ ਹੈਕੇ ਜੇ ਲੇਬੂ ਕੀ ਗੋਜ ਸਿਨ ਗੁਟਸੀਮੈ ਹੋਕੀ ਅਥੋਂ ਪਨਮੋਸੋਰਤੇ ਲੇਬੂ ਰੋ ਛਮਾ ਬੋਰਨਾ ਓਡੋ ਜਾਤੋਮ ਇਤੇ ਸ਼ਾਂਤਿ ਅਥੋਂ ਸੁਨਮੇ ਰੋ ਦਾੜੋਮ ਓਡੇਪਨਾ ਬਾਰੂ ਰੋ ਕੇਲਮ ਕਾਮੂ ਹੈਕੇ ਸਮਾਜ ਰੋ ਖੋੜੀ ਪੋਦਾਤੇ ਜਹਾਂ ਵਿਹਾ ਸ਼ਾਦੀ ਓ ਬਾਇਨਾ ਕੁਆਂ ਲਾਇਨਾ ਬਾਂਧੋ ਕੋਂਗਨਾ ਰੋਆ ਓਨਾ ਚਾਹੇ ਦਾਰੂ ਡੇਜਨਾ ਆਵਤਾ ਲਾ ਪੰਚਾਮ ਲਾ ਮਦਾਇਤ ਬੁੰਗ ਸੰਗ੍ਰਹ ਕਰਾਇਨਾ ਹੋਇਤਾ ਉਮਲਾ ਮਹਾ ਕਾਮੂ ਇਕਲਾ ਬੁੰਗ ਹੋਇਤਾ ਉਹੈ ਕਾਮੂ ਤੇ ਖੋੜੀ ਪੋਦਾਇਆ ਲੇਬੂ ਮਦਾਇਤ ਤੇਰਨਾ ਗਾ ਹੋਇਤਾ ਵਿਹਾ ਕੇਰਸੋਂ ਸਮਾਜਿਕ ਕਾਮੂ ਹੈਕੇ ਉਜੇ ਇਕਲਾਇਆ ਕਾਮੂ ਨਾ ਲਗੇ ਹਿਨਾ ਅਥੋਂ ਜਬ ਤੱਕ ਸਮਾਜ ਰੋ ਖੋੜੀ ਪੌਦਾ ਲੇਬੂ ਜੁਮੇ ਕਾਤਿਬ ਕੋਨ ਮਾਨਿਆ ਤੋਮੈ ਤੇਰਤੇ ਲਾ ਵਿਹਾ ਸਾਦੀ ਹੋਇਤਾ ਵਿਹਾ ਤੇ ਡੋਕੋ ਤੋਂਗੋਨ ਤਾਕਿ ਕੁਇਤਾ ਲੇਂ ਤਾਕਿ ਨੋ ਤੇ ਉੱਠਤੇ ਕਿ ਹਿੰਤੈ ਲਾਜ ਭੋਰੇਤਾ ਤੋਪਰੋ ਮਾਨਿਆ ਤਾ ਤੇਰਤੇ ਕਿ ਮਾਨਵ ਸੇਵਾ ਮੋਇ ਸਮਾਜਿਕ ਦਸਤੂਰ ਹੈਕੇ ਸਮਾਜ ਰੂਪ ਬੁੰਗ ਲੇਬੂ ਲੇਬੂ ਯਾ ਸੇਵਾ ਸੁਨੁਮ ਕਰਾਇਤੇ ਮੁਦਾ ਲੇਬੂ ਮਨਵਾ ਲੇਬੂ ਸੇਵਾ ਬੁੰਗ ਭੇਰ ਬੋਰਲਤਾ ਪਸ਼ੂ ਯਾਨੀ ਔਰਜ ਬੋਂਗਤੇਲ ਕੀਆ ਸੇਵਾ ਬੁੰਗ ਜੋ ਬੋਰਲਤਾ ਲੇਬੂ ਵਿਸ਼ੇਸ਼ ਕਰ ਔਰਜ ਬੋਂਗਤੇਲ ਬੁਈਤੇ ਹੋਕੀਤੇ ਗੁਪਾਤੇ ਓਮਯ ਉਬੂਟਤੇ ਰੋ ਓ ਹਿੰਤੇ ਜਤਨ ਕੇ ਉਨਤੇ ਕੋਸੂ ਰਾਂਗਾ ਤਾਕਿ ਲਾ ਯੋਤੇ ਕੋਂਗਤੇ ਕਾਨਲਾ ਬਾਏਤੇ ਉਮਲਾ ਡਾਕਟਰ ਕਿਤੇ ਰਹਿਮਾਤੇ ਲੇਬੂ ਔਰਜ ਬੋਂਗਤੇਲ ਤੇ ਸੇਵਾਤੇ ਰੋ ਔਰਜ ਬੋਂਗਤੇਲ ਕੀ ਜੋ ਲੇਬੂ ਮਨਵਾ ਕਿਤੇ ਸੇਵਾ ਤੇਰਤੇ ਮੈਂ ਲੇਬੂ ਆਪਣ ਸ਼ੌਕ ਬੁੰਗ ਕਿਨੀਰ ਕੋਨਥੇਟ ਕਿਤੇ ਬੁਈਤੇ ਰੋ ਆਪਣ ਇੱਛਾ ਪੂਰਾ ਕਰਾਇਤੇ ਮਾਨਵਾ ਸਮਾਜ ਤੇ ਇੱਕ ਦੂਸਰੇ ਆ ਸੇਵਾ ਗਾ ਮਹਾ ਸੇਵਾ ਹੈਕੇ ਰੋ ਉਜੇਗਾ ਪੁਨਿਆ ਕਾਮੂ ਜੋ ਹੈਕੇ ਜੋਹਾਰ।
1: ਤਮਾ ਉਂਡੋਰ ਅਨਿੰਗ ਨੋ ਮਾਨਵਾ ਸੇਵਾ ਇਕੁਟ ਬਾਰੂ ਸੇਵਾ ਹੈਕੇ ਇਕੁਟ ਪੁਨਿਆ ਕਾਮੂ ਹੈਕੇ ਲਾ ਆਨਿੰਗ ਤੇ ਜੋ ਆਪਣ ਜ਼ਿੰਦਗੀ ਤੇ ਮਾਨਵਾ ਆ ਸੇਵਾ ਕਰਾਇਨਾ ਹੈਕੇ ਰੋ ਪੁਨਿਆ ਕਾਮੂ ਨਾ ਹੈਕੇ ਲਾ ਆਈ ਪੇ ਉਡੋ ਮੋਇ ਆਲੋਂ ਉਂਡੋ ਰੇ ਪੇ ਉਹ ਆਲੋਂ ਤੇ ਆਲੋਂ ਸਿਕਿਆਰ ਰੇਜੀਨਾ ਲਕੜਾ ਰੋ ਸਾਂਗੋਡੋਮ ਕੀ।